ਤਾਂ ਤੋਂ ਸਾਰਿਆਂ ਹੀ ਸੁਣਿਆ ਏ ਪਿਆਰਾ ਦਿਆ ਗੀਤ, ਪਿਆਰੀ ਦੀ ਫਰਮਾਇਸ਼, ਕੰਨੇ ਇਸੀ ਕੰਨੇ ਮੌਸਮ ਦੀ ਔਰ ਅਗਰ ਹਾਂ ਆਪਣੀ ਨਜ਼ਰ ਦੌੜਾਉਂਦੇ ਨੇ ਤਾਂ ਕੁਥੀ ਨਾ ਕੁਥੀ ਮੌਸਮ ਦੇ ਅਨੁਸਾਰ ਚੱਲਣਾ ਵੀ ਹਾਂ ਵਾਸਤੇ ਜ਼ਰੂਰੀ ਹੈ। ਕੰਨੇ ਇਸੀ ਕੰਨੇ ਜਿਹੜਾ ਪਰਦੇਸ਼ 'ਚ ਅੱਜ ਤਾਂ ਜਿਹੜਾ ਮੌਨਸੂਨ ਹੈ ਇਸਦੀ ਰਫਤਾਰ ਜਿਹੜਾ ਹੈ ਇਸੇ ਜ਼ਰੂਰ ਬੜੀ ਆਉਣੀ ਹੈ ਕਿਉਂਕਿ ਮੌਸਮ ਦੇ ਅਨੁਸਾਰ ਚੱਲਣਾ ਵੀ ਜ਼ਰੂਰੀ ਹੈ। 20 ਜੁਲਾਈ ਤੱਕ ਭਾਰੀ ਬਾਰਿਸ਼ ਰਹਿਣ ਦੀ ਜਿਹੜਾ ਸੰਭਾਵਨਾ ਹੈ ਸੇ ਜ਼ਰੂਰ ਦੱਸੀ ਹੋਏ। 20 ਜੁਲਾਈ ਚੰਬਾ, ਕੁੱਲੂ, ਸ਼ਿਮਲਾ, ਮੰਡੀ, ਕਾਂਗੜਾ 'ਚ ਭਾਰੀ ਬਾਰਿਸ਼ ਦਾ ਜਿਹੜਾ ਅਲਰਟ ਹੈ ਸੇ ਜ਼ਰੂਰ ਦੱਸਿਆ ਹੈ। ਕਨੇ ਇਸ ਦੇ ਇਲਾਵਾ ਗੱਲ ਕਰੀਏ ਹਮੀਰਪੁਰ, ਸਿਰਮੌਰ ਦੀ ਤਿਸ਼ ਵੀ ਤਿੱਥੋਂ ਵੀ ਜਿਹੜਾ ਹੈ ਬਾਰਿਸ਼ ਦਾ ਅਲਰਟ ਜਿਹੜਾ ਹੈ ਸੇ ਦੱਸਿਆ ਹੈ। ਸੋਲਨ, ਊਨਾ, ਬਿਲਾਸਪੁਰ, ਕਿਨੌਰ, ਲੋਹ ਸਪੀਤੀ, ਕਨੇ ਜਿਤਨੇ ਵੀ ਜਿਹੜਾ ਖੇਤਰ ਹਨ ਤਿੱਥੋਂ ਜਿਹੜਾ ਹੈ ਸੇ ਬਾਰਿਸ਼ ਦਾ ਜਿਹੜਾ ਯੈਲੋ ਅਲਰਟ ਜਿਹੜਾ ਹੈ ਸੇ ਜ਼ਰੂਰ ਦੱਸਿਆ ਹੈ। ਕਨੇ ਜਿਹੜਾ ਕੁੱਲੂ, ਸ਼ਿਮਲਾ, ਮੰਡੀ, ਕਾਂਗੜਾ 'ਚ ਜਿਹੜਾ ਔਰੇਂਜ ਅਲਰਟ ਦੱਸਿਆ ਤਾਂ ਜ਼ਰੂਰ ਇਹ ਜਾਣਕਾਰੀ ਤੁਹਾਂ ਤੱਕ ਪਹੁੰਚਾਈ। ਕਨੇ 19 ਤੇ 22 ਜੁਲਾਈ ਤੱਕ ਜਿਹੜਾ ਸੇ ਮੌਨਸੂਨ ਸਬਸੇ ਅਧਿਕ ਸਕ੍ਰਿਯ ਰਹਿਣੇ ਨੇ, ਸਕ੍ਰਿਯ ਰਹਿਣੇ ਦਾ ਅਨੁਮਾਨ ਜਿਹੜਾ ਸੇ ਮੌਸਮ ਵਿਭਾਗ ਨੇ ਜਤਾਇਆ ਹੈ। ਤਾਂ ਕੋਈ ਵੀ ਤੁਹਾਂ ਕੰਮ ਕਰਦੇ ਨੇ ਤਾਂ ਜ਼ਰੂਰ ਮੌਸਮ ਦੇ ਅਨੁਸਾਰ ਕਰਨ, ਜਾਂ ਘੁੰਮਣਾ ਫਿਰਨਾ ਜਾਣਾ ਤਾਂ ਮੌਸਮ ਦੇ ਅਨੁਸਾਰ ਹੀ ਘੁੰਮਣੇ ਫਿਰਨੇ ਦਾ ਜਿਹੜਾ ਪਲੈਨ ਹੈ ਸੇ ਜ਼ਰੂਰ ਬਣਾਉਣ। ਤਾਂ ਕਾਂਗੜਾ ਜ਼ਿਲ੍ਹੇ ਦੀ ਆਹ ਗੱਲ ਕਰੀਏ ਯੈਲੋ ਅਲਰਟ ਜਿਹੜਾ ਬਾੜ, ਭੂਸਖਲਨ ਜਿਹੜਾ ਸੇ ਕਈ ਖਤਰੇ ਜਿਹੜਾ ਦੱਸਿਆ ਤਾਂ ਜਿਤਨੇ ਵੀ ਜਿਹੜਾ ਘੁੰਮਣੇ ਵਾਲੇ ਨੇ ਤਿੰਨਾਂ 'ਤੇ ਇਹ ਰਿਕੁਐਸਟ ਹੈ ਕਿ ਮੌਸਮ ਦੀ ਉਹ ਨਜ਼ਰ ਦੌੜਾਈ ਕਰੀ ਹੀ ਸੈ ਜਿਹੜਾ ਸੈ ਘੁੰਮਣਾ ਉਹਨੇ ਕਨੇ ਤਾਂ ਹੀ ਆਪਣੇ ਘਰੇ 'ਤੇ ਜਿਹੜਾ ਸੈ ਬਾਹਰ ਨਿਕਲਣ। ਅਤੇ ਜਾਣਕਾਰੀ ਤੁਹਾਂ ਤੱਕ ਪਹੁੰਚਾਈ ਤੀ ਹੈ, ਕਨੇ ਤੁਹਾਂ ਜ਼ਰੂਰ ਸੁਣੀ ਲਈ ਹੋਣੀ ਹੈ। ਕਨੇ ਵੈਸੇ ਵੀ ਜਿਤਨੇ ਵੀ ਸ਼ਰੋਤਾ ਹਨ ਸੈ ਸਮਝਦਾਰ ਹਨ। ਕਨੇ ਗੱਲਬਾਤ ਆਹ ਕਰਦੇ ਥੇ ਕਿ ਬਰਸਾਤ ਦੇ ਮੌਸਮ 'ਚ ਮੌਨਸੂਨ ਜਿਹੜਾ ਨਾ ਸੈ ਸ਼ੁਰੂ ਹਨ, ਬੱਚਿਆਂ ਦੀ ਜਿਹੜਾ ਦੇਖਭਾਲ ਹੈ ਸੇ ਕਰਨਾ ਬੜਾ ਹੀ ਜ਼ਿਆਦਾ ਜ਼ਰੂਰੀ ਹੈ। ਉਬਾਲਿਆ ਜਿਹੜਾ ਪਾਣੀ ਹੈ ਸੇ ਬੱਚਿਆਂ 'ਚ ਦੇਣ। ਕਈ ਵਾਰ ਹੁੰਦਾ ਨਾ ਪਾਣੀ ਵੀ ਗੰਦਾ ਹੁੰਦਾ ਅਤੇ ਤਿਹਦੀ ਵਜ੍ਹਾ ਨੇ ਵੀ ਬੱਚੇ ਬਿਮਾਰ ਹੋ ਜਾਂਦੇ। ਸਰਦੀ ਜ਼ੁਕਾਮ ਜਿਹੜਾ ਸੇ ਆਮ ਤੌਰ ਪਰ ਇਹ ਬਿਮਾਰੀ ਜਿਹੜਾ ਸੇ ਚਲੀ ਰਹਿੰਦੀ। ਫਰਿੱਜ ਦਾ ਪਾਣੀ ਇਕਦਮ ਅਗਰ ਹਾਂ ਬੱਚਿਆਂ 'ਚ ਦਿੰਦੇ ਨਾ ਤਾਂ ਸਭੀ ਭਾਰੀ ਨੁਕਸਾਨ ਆਹ ਪਰ ਕਰਦਾ। ਵੈਸੇ ਤਾਂ ਪਾਣੀ ਸੇ ਠੰਡਾ ਹੁੰਦਾ ਪਰ ਕੁਥੀ ਨਾ ਕੁਥੀ ਆਹਾਂ ਜੋ ਨੁਕਸਾਨ ਦੇ ਕਰੀ ਜਾਂਦਾ। ਜਾਂ ਘੜੇ ਦਾ ਪਾਣੀ ਆਹਾਂ ਯੂਜ਼ ਕਰਦੇ ਨਾ ਸੇ ਸਭਸੇ ਬੈਸਟ ਹੈ। ਘੜੇ ਦਾ ਪਾਣੀ ਯੂਜ਼ ਕਰਨ, ਅਗਰ ਤੁਹਾਨੂੰ ਠੰਡਾ ਠੰਡਾ ਪਾਣੀ ਪੀਣ ਜੋ ਚਾਹੀਦਾ ਤਾਂ ਘੜੇ ਦਾ ਬੋੜੀਆਂ ਦਾ ਪਾਣੀ ਸੇ ਯੂਜ਼ ਕਰਨ। ਤਾਂ ਇਸੀ ਕਰਨੇ ਆਹਾਂ ਫਰੀ ਤੇ ਅੱਗੇ ਵੜਨਾ ਹੈ। ਕਨੇ ਤੁਹਾਨੂੰ ਅਗਲੀ ਫਰਮਾਇਸ਼ ਦੀ ਉਹ ਲੈ ਕੇ ਚੱਲਣਾ ਹੈ ਕਿਉਂਕਿ ਅਗਲੀ ਫਰਮਾਇਸ਼ ਵੀ ਤਾਂ ਤੁਹਾਂ ਤੱਕ ਪਹੁੰਚਾਉਣੀ ਹੈ। ਚੱਲਦੇ ਨਾ ਸੁਣਦੇ ਨਾ ਅਗਲੀ ਫਰਮਾਇਸ਼।

0: ਦੱਸਾਂ ਕੋਈ ਗੱਲ ਨਹੀਂ, ਜਿਤਨੇ ਵੀ ਲਕਸ਼ ਹੁੰਦਾ ਹੁਣ ਕਰਦੇ ਤੇ ਬਿਲਕੁਲ ਸੱਚਾਈ ਦੱਸੋ ਕਰਦੇ ਨੂੰ ਕਿਤਨੇ ਲਗੀ ਹੇਰੇ ਕਰੇ
1: ਸ਼ਾਇਦ ਉਸਕੇ 27-28 ਸਾਲ ਇਤਨੀ ਹੋ ਸਕਦੇ ਹੋਰ ਕਿੰਨੇ ਸਕਦੇ
0: ਚਲੀ ਬਿਲਕੁਲ ਠੀਕ ਬੋਲੋ ਤੋ ਹੈ ਜੀ ਤੂੰ ਨਹੀਂ ਕਰੇ ਆ ਔਰ
1: ਅੱਛਾ ਅੱਛਾ
0: ਅਬੇ ਤਾਂ ਦਾੜ ਦਾੜੀ ਤੇ ਬਾਲ ਕਟਾਈ ਕਰੇ ਅੱਜ ਕੱਲ੍ਹ ਲਾਈਫ ਵੀ ਕਰੋ ਆ ਤਾਂ ਹੋਰ ਹਲਕਾ ਲੱਗਣਾ ਅਬੇ ਤਾਂ फरमाइश है जरूर कर देन पूरे धन्यवाद जी अच्छा तो इंदे अपने मनु इंदे अपने मनु है ना और अपने मनु हो गया सो अपने मनु तक जानकारी पहुंचाना भी गया सो इंदा फर्ज बने गंदा हा इंदा दायित्व हा और दुई गल की अपने मनु हो गए कदी कदी परिवार जनक जो गल्ला हिंसो भी करना चाहते हाँ ताएं कम्युनिटी रेडियो का काम है कि अपनापन महसूस दुआने इन लगा कि यार रेडियो मंच कॉल करूँ कर दिन ਕਿਵੇਂ ਕਰਨ ਲੈ ਕਿਵੇਂ ਕਿਆ ਬੁਲਾ ਕਿਆ ਪੁੱਛ ਲੈ ਕਿ ਕਿਆ ਖਬਰ ਲਾਈ ਲੈ ਕਿ ਕਿਆ ਬੋਲ ਲੈਣਾ ਇਹ ਤੁਹਾਡਾ ਆਪਣਾ ਗਾਦਾ ਕਾਰਿਕ੍ਰਮ ਹਾਂ ਸ਼ੋ ਤੋਂ ਔਰ ਆਉਂ ਤੁਹਾਡਾ ਆਪਣਾ ਆਰ ਜੇ ਸਚਿਨ ਕਪੂਰ ਹਾਂ ਬਹਰਹਾਲ ਕਾਰਿਕ੍ਰਮ ਜੋ ਹਾਗੂ ਇਹ ਬਣਦੇ ਹਨ ਸ਼ੋ ਤੋਂ ਔਰ ਲੈ ਕੇ ਚੱਲਦੇ ਨੇ ਇਸ ਪਿਆਰੇ ਦੇ ਗੀਤ ਤਰੀਕੇ ਨਾਲ ਬਣੇ ਰਹੇ ਤੋ ਸਭ ਆਰ ਜੇ ਸਚਿਨ ਕਪੂਰ ਸੋ ਕੀ ਗੂੰਜ अपने बन रहे और गूंज प्यारे प्यारे श्रोता रहे।